0: ਨਾ ਮੇਰੇ ਕੋਲੇ ਕਦੇ ਕਿਸੇ ਨੇ ਸੀਐਮ ਦਾ ਮਾਸਕ ਲਿਆਂਦਾ ਜੀ, ਨਾ ਮੈਨੂੰ ਜੇ ਕਿਸੇ ਨੂੰ ਮੈਂ ਪੇਮੈਂਟ ਕੀਤੀ ਹੋਵੇ। ਮੈਨੂੰ ਡਿਲੀਵਰ ਕਰਕੇ ਗਿਆ ਉਹ, ਜੇ ਉਹ ਡਿਲੀਵਰ ਕਰਕੇ ਗਿਆ ਭਾਈ, ਉਹਨੂੰ ਕਹੇ ਆ ਜਾ ਸਾਹਮਣੇ ਆ ਕੇ ਦੱਸ ਦੇ ਵੀ ਇਹਦੇ ਪਵਾਇਆ ਸੀਗਾ ਜੀ, ਇਹਨੇ ਐਕਟ ਕੀਤਾ ਸੀ ਤੇ ਮੈਂ ਡਿਲੀਵਰ ਕਰਕੇ ਗਿਆ ਸੀ ਤੇ ਮੈਨੂੰ ਇੰਨੇ ਪੈਸੇ ਦਿੱਤੇ ਸੀ। ਫਿਰ ਤਾਂ ਗੱਲ ਹੀ ਸਾਫ਼ ਹੋ ਗਈ ਜੀ, ਫਿਰ ਤਾਂ ਕੋਈ ਰੌਲਾ ਹੀ ਨਹੀਂ ਕਿ ਕੋਈ ਏਦਾਂ ਦੀ ਗੱਲ ਹੋਵੇ। ਸੋ ਇਹ ਹੁਣ ਬਹੁਤ ਕੁਛ ਹੋਊਗਾ, ਇਹਨਾਂ ਚੀਜ਼ਾਂ ਦੇ ਜਾਣ ਦੀ ਲੋੜ ਨਹੀਂ, ਤੇ ਫਿਰ 10 ਲੱਖ ਦੇ ਕੇ ਜਾਲੀ ਰਿਪੋਰਟ ਬਣਾਉਣ ਦੀ ਵੀ ਕੋਈ ਲੋੜ ਨਹੀਂ ਸੀ ਜੇ ਇੱਦਾਂ ਹੀ ਸੀਗਾ।
1: ਇੱਕ ਮੇਰੀ ਨਕਲੀ ਫਰਜ਼ੀ ਵੀਡੀਓ ਚਲਾ ਕੇ ਉਹਦੇ ਤੋਂ ਸਿਆਸੀ ਲਾਹਾ ਲੈਣ ਵਾਸਤੇ ਧਾਰਮਿਕ ਹੁਕਮਨਾਮੇ ਵੀ ਜਾਰੀ ਕਰਵਾਏ ਗਏ, ਅਨਾਊਂਸਮੈਂਟਾਂ ਕਰਵਾ ਰਹੇ ਨੇ। ਮੈਨੂੰ ਧਾਰਮਿਕ ਤੌਰ 'ਤੇ ਬਦਨਾਮ ਕਰਨ ਦੀ ਕੋਸ਼ਿਸ਼ ਹੈ, ਕੋਈ ਰਾਜਨੀਤਿਕ ਤੌਰ 'ਤੇ ਤਾਂ ਉਹ ਮੁਕਾਬਲਾ ਕਰ ਨਹੀਂ ਸਕਦੇ। ਗਰਾਊਂਡ 'ਤੇ ਬਿਲਕੁਲ ਜ਼ੀਰੋ ਹੋ ਚੁੱਕੇ ਨੇ ਉਹ, ਅਤੇ ਹੁਣ ਇਸ ਤੱਕ ਇਸ ਪੱਧਰ ਤੱਕ ਪਹੁੰਚ ਗਏ ਕਿ ਉਹ ਹਰ ਰੋਜ਼ ਕੋਈ ਨਾ ਕੋਈ ਇਸ ਤਰ੍ਹਾਂ ਦਾ ਹੁਕਮ ਜਾਂ ਆਦੇਸ਼ ਜਾਰੀ ਕਰਦੇ ਨੇ ਜਿਹਦੇ ਨਾਲ ਮੈਨੂੰ ਧਾਰਮਿਕ ਤੌਰ 'ਤੇ ਬਦਨਾਮ ਕੀਤਾ ਜਾ ਸਕੇ।